ਨਹੀਂ ਨਾ ਜਾਵਾਂ ਤੁਸੀਂ ਹਾਥੀ ਜਾਵਾਂ ਨਾ ਜਾਵਾਂ ਜੀ ਬਦਲੇ ਮੈਂ ਦਰਖਬੈ ਬਹਿਰਾ ਦੀ ਆਮ ਦਰਬੈ ਜੀ ਬਦਲੇ।